0: ਲੇਕਿਨ ਕਾਲਵ ਦੀ ਆਵਾਜ਼ ਹੁਣ ਕਲੀਅਰ ਹੋ ਸੀ ਅਨੀਅਰ। ਕਿਵੇਂ ਹਾਲੇ ਉਸਤਾਦ ਸ਼ਾਹਜਹਾਨ ਸਾਹਿਬ? ਠੀਕ ਹੀ ਵੇ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਜੀ, ਕੀ ਆਖਣਾ ਚਾਹੋ? ਜੀ ਇਸਤੇਮਾਲ ਕੀਤੀ ਵਧੇ ਵੇ
1: ਸੋਨੇ
0: ਤੇ ਸੁਹਾਗਾ ਨਾ ਜ਼ਬਰਦਸਤ ਜ਼ਬਰਦਸਤ। ਤੁਸੀਂ ਚੈੱਕ ਕੀਤਾ ਕਿੰਨਾ ਵਜ਼ਨ ਘਟਦੀ ਹੈ ਤੁਹਾਡਾ? ਜ਼ਬਰਦਸਤ ਜ਼ਬਰਦਸਤ ਜ਼ਬਰਦਸਤ, ਮਾਸ਼ਾਅੱਲਾ ਮਾਸ਼ਾਅੱਲਾ। ਠੀਕ ਹੈ ਠੀਕ ਹੈ ਸਰ, ਬਹੁਤ ਮਿਹਰਬਾਨੀ ਸ਼ਾਹਜਹਾਨ ਸਾਹਿਬ, ਜਜ਼ਾਕੱਲਾ। ਓਕੇ ਟਕਵਲ ਲਿਸਨਰ ਮਿਸ਼ੀਰੀ ਦੀ ਟਕਵਲ ਮਕਲੀਵਾਲ ਸ਼ੇਰੀ ਦੀ ਕਾਲ ਹੋ ਕਹਿੰਦੇ ਟਕਵਲ ਹੋ 0304 ਜੀ, ਯਾਨੀ 0304 99 2 5 3 8 8 ਯਾਨੀ 0304 99 25 388 0304 99 25 388 ਜੀ। ਅਨਸ ਭਾਈ ਥੈਂਕ ਯੂ ਸੋ ਮਚ, ਆਪਣੇ ਇਨਫੋਰਮ ਕਰ ਦਿਆ ਹੈ, ਆਪਕਾ ਸ਼ੁਕਰੀਆ ਜੀ। ਅਬ ਠੀਕ ਹੋ ਗਈ, ਅਸਲਾਮ ਵਾਲੀਕੁਮ ਜੀ, ਅਸਲਾਮ ਵਾਲੀਕੁਮ ਜੀ, ਹੈਲੋ, ਅਸਲਾਮ ਵਾਲੀਕੁਮ, ਵਾਲੀਕੁਮ ਸਲਾਮ ਜੀ ਜਨਾਬ, ਹੈਲੋ ਲੇਡੀਜ਼ ਐਂਡ ਜੈਂਟਲਮੈਨ, 0304 99 25 388 ਔਰ ਜੋ ਮੈਸੇਜ ਕਰਨੇ ਵਾਲੇ ਹੈ ਵੋ ਮੈਸੇਜ ਜ਼ਰੂਰ ਕਰੇਂ, ਮੈਸੇਜ ਕਾ ਮੁਝੇ ਖਸੂਸੀ ਤੌਰ ਪਰ ਇੰਤਜ਼ਾਰ ਹੋਤਾ ਹੈ। ਅਸਲਾਮ ਵਾਲੀਕੁਮ, ਅਸਲਾਮ ਵਾਲੀਕੁਮ, ਹੈਲੋ, ਚਲੇ ਜੀ ਅਗਲੇ ਕਾਲਰ ਕੋ ਮੌਕਾ ਦੇਤੇ ਹੈ। ਅਸਲਾਮ ਵਾਲੀਕੁਮ ਜੀ, ਚਲੇ ਜੀ ਇਹ ਕਾਲ ਡਰੋਪ ਹੋ ਗਈ, 0304 99 25 388 ਗ੍ਰਹ ਹਯਾਤ ਸੇ, ਗ੍ਰਹ ਹਯਾਤ ਜ਼ਿਲ੍ਹਾ ਟਾਂਗ ਸੇ ਅਸਿਫ ਗੁਲ ਮਲਿਕ ਮਨਸੂਰ ਖਾਨ ਮੁਸਤਫਾ ਖਾਨ ਹਮੇ ਸੁਣ ਰਹੇ, ਥੈਂਕ ਯੂ ਸੋ ਮਚ ਸਰ, ਆਪ ਲੋਗੋ ਨੇ ਮੈਸੇਜ ਕੀਆ, ਆਪ ਲੋਕ ਹਮਾਰੇ ਸਾਥ ਪ੍ਰੋਗਰਾਮ ਕਾ ਹਿੱਸਾ ਬਨੇ। ਕਾਲਰ ਕੋ ਮੌਕਾ ਦੇਂਗੇ, ਅਸਲਾਮ ਵਾਲੀਕੁਮ ਜੀ ਕਾਲਰ, ਚਲੇ ਮਿਸ ਕਾਲ ਹੋ ਗਿਆ, ਮਿਸ ਕਾਲ ਹੋ ਗਿਆ ਹੈ, ਮਿਸ ਕਾਲ ਹੋ ਗਿਆ ਹੈ। ਅਸਲਾਮ ਵਾਲੀਕੁਮ, ਵਾਲੀਕੁਮ ਸਲਾਮ ਜੀ, ਲਾਲਾ ਕੌਣ ਤੇ ਕਿਤੋਂ ਗੱਲ ਕਰੇ ਨੇ? ਹੈਲੋ ਜੀ, ਕੌਣ ਤੇ ਕਿਤੋਂ ਜੀ, ਕੌਣ ਤੇ ਕਿਤੋਂ ਗੱਲ ਕਰੇ ਨੇ ਪੈਵੇ ਜੀ? ਅਸਲਾਮ ਵਾਲੀਕੁਮ, ਸਹੀ ਕੌਣ ਤੇ ਕਿਤੋਂ ਗੱਲ ਕਰੇ ਨੇ ਪੈਵੇ ਜੀ? ਤਾਸੀਰ ਬਾਈ ਗੱਲ ਕਰੇ ਨਾ ਪਿਆ, ਕੌਣ ਤੇ ਕਿਤੋਂ ਜੀ? ਜੀ ਰੇਡੀਓ ਵਾਲਾ ਤਾਸੀਰ, ਤਸਵੀਰ ਨੀ ਤਾਸੀਰ, ਅੱਲਾ ਦਾ ਇਹਸਾਨ, ਤੁਸੀਂ ਆਪਣਾ ਹਾਲ ਦਿਓ ਸੀ ਜੀ? ਗਰਾ ਸ਼ਹਿਬਾਜ਼ ਕੁਲ, ਕਿਵੇਂ ਹਾਲ ਹੈ? ਠੀਕ ਹੀ ਵੇ, ਕੀ ਪੁੱਛਣਾ ਚਾਹੋ ਸੋਹਣਾ? ਜੀ ਲਾਲਾ ਕੀ ਆਖਣਾ ਚਾਹੋ? ਕੇਸਨ ਇਸਤੇਮਾਲ ਕੀਤੀ ਵਧੇ ਵੇ ਕਿ ਨਹੀਂ? ਨਹੀਂ ਫਾਇਦਾ ਕੀ ਹੈ ਸਹੀ ਕੋ? ਹਾਂ ਬਾਤ ਅੱਛਾ, ਫਾਇਦਾ ਠੀਕ ਹੈ, ਸ਼ੁਕਰ ਸ਼ੁਕਰ ਹੈ ਲਾਲੇ, ਮੇਰੇ ਕੋਲ ਫਾਇਦਾ ਠੀਕ ਹੈ, ਮੈਂ ਖੁਸ਼ੀ ਠੀਕ ਗਈ ਸੋਹਣਾ ਜੀ ਜੀ ਜੀ ਜੀ ਲਾਲਾ ਗੱਲ ਕਰੋ, ਸੁਣਦਾ ਬੈਠਾ ਸੁਣਦਾ ਬੈਠਾ ਜੀ ਜੀ ਜੀ ਜ਼ਬਰਦਸਤ
1: ਜ਼ਬਰਦਸਤ
0: ਜੀ, ਠੀਕ ਹੈ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ, ਨੈਕਸਟ ਕਾਲਰ ਕੋ ਮੌਕਾ ਦੇ ਸੋ। ਅਸਲਾਮ ਵਾਲੀਕੁਮ, ਨਏ ਕਾਲਰ ਆਏ, ਨਏ ਕਾਲਰ ਆ ਜਾ ਜਾਏ, ਅਸਲਾਮ ਵਾਲੀਕੁਮ,
1: ਅਸਲਾਮ ਵਾਲੀਕੁਮ,
0: ਵਾਲੀਕੁਮ ਅਸਲਾਮ ਜਨਾਬ
1: ਜੀ,
2: جناب میں گرا پتھر سے سناولا کرے نا بیا
0: ہاں سناولا سے پشتو یا اپنا سرائی کی گال کرے سو کیڑی زبان کی گال کرے سو
2: کوئی
0: کر سکتا جی اچھا تا سرا پہ پشتو چھو کہ تو میں پتھر نہ
2: سناولا گنڈا پور خبر ہے کو
0: ہاں جی سناولا سے شو ٹک ٹاک تو ویسے تو شدا الحمد للہ ارور اللہ احسان جی چویل غڑ اروری بالکل بالکل بالکل ٹکچ بالکل ملاوی داسی اور ڈیر پہ آسانی سے ملاوی داسی زب اترتا وہ سوچے ٹکچ چیر تھا ملاوی جی ٹک تچ لاڑ سے کرنا قربان دسا دب ٹکسی دگا خواتا ملاوی جی ترتا چنا میں دا یو منٹ صدام پلازا دلی دلے دا صدام پلازا صدام
2: صدام پلازا میں ڈیرا شادی کرے
0: گا آلتا منصور جنرل سٹور دا
2: اختر جنرل سٹور
0: منصور منصور منصور
2: منصور
0: ہاؤ جی
2: تابیدار
0: تابیدار اللہ عداد خوشحال لرا 0304-992-5388 0304-9925-388 4:50 تک میں کالز لوں گا اس کے بعد پھر میں میسیجز کی جانب بڑھوں گا 4:50 سے لے کر 5 تک سارے میسیجز کو شامل کروں گا کسی نے کال کرنی ہے تو نمبر نوٹ کیجیے گا 0304-992-5388 السلام علیکم جی
3: السلام علیکم
0: وعلیکم السلام
3: ظاہر بھائی
0: کیوی حال ہے صحیح ٹھیک ہے خیر نالی بھی طبیعت سی ٹھیک ہے سی
3: شکر ہے الحمدللہ
0: الحمدللہ جی کون دیکھے تو گال کریں دے پیو بابا کیوی ہیلو چلو جی کال ڈراپ دی گئی نیکسٹ کالر السلام علیکم السلام علیکم ورحمۃ اللہ السلام علیکم کے سر جی نیکسٹ کالر کو موقع دیں گے 0304-992-5388 0304-9925-388 معزز خواتین و حضرات یاد رکھیے گا کہ وقت چونکہ مختصر ہیں اور آپ لوگوں کے کالز اور آپ کے میسیجز کو میں نے شامل کرنا